ਕਾਂਜੀ ਮਨਾਂ ਲਾ ਕੇ ਕਰ ਦੀਏ ਜੂਤਾ ਕਾਂਜੀ ਮਨਾਂ ਲਾ ਕੇ ਕਰ ਦੀਏ ਜੂਤਾ ਨੋਨੀ ਰੁਈ ਦਮ ਦੇ ਮੂਨਾ ਕਲਾਂ ਨੋਨੀ ਰੁਈ ਦਮ ਦੇ ਮੂਨਾ ਕਲਾਂ ਪਰ ਪੀਲੀ ਬਣ ਸੇ ਰਾਤਾ ਜਾਦੀ ਥਾਨੀ।